0: ਲੈ ਸ੍ਰੀ ਭਗਵਾਨ ਦੇ ਪੁਰਸ਼ ਮਹਾਦੇਵ ਕੀ ਜੈ, ਸ੍ਰੀਮਾਨ ਗੀਲਾ ਜੀ ਮਹਾਰਾਜ ਕੀ ਜੈ। ਦੀਪ ਨਾਰਾਇਣ ਭਗਵਾਨ ਕੀ ਜੈ, ਅਲਖ ਪੁਰਸ਼ ਭਗਵਾਨ ਕੀ ਜੈ, ਧਰਮ ਸਮਰਤ ਸਮਧਵਾਨੰਦ ਜੀ ਭਗਵਾਨ ਕੀ ਜੈ, ਵਿਸ਼ਵ ਗੁਰੂ ਮਹਾਮੰਡਲੇਸ਼ਵਰ ਸਵਾਮੀ ਮਹੇਸ਼ਵਰਾਨੰਦ ਜੀ ਗੁਰੂਦੇਵ ਕੀ ਜੈ।
1: ਬੁੜੇ ਸ਼੍ਰੀ ਦੀਪ ਨਾਰਾਇਣ ਭਗਵਾਨ।